0: परदेसी है ना कहीं के टुरगी है।
1: फिलहाल तो नहीं आई।
0: फिर ठीक है,
1: पर यार सानू भी टाइम दे दिया कर।
0: दे दिंदे हैं तेनू टाइम, चाह पिलानी पाऊगी।
1: चाचा जी दो स्पेशल चाह।
0: आज स्पेशल चाह मैं पिया रहे हैं। खैर है,
1: स्पेशल बंदा जो आया मेरे को।
0: स्पेशल बंदा तो हले आना है। आज लेट नहीं होगी वैसे थोड़ा जा?
1: ਇਹ ਤਾਂ ਫਿਰ ਤੁਹਾਨੂੰ ਹੀ ਪਤਾ ਹੋਇਆ।
0: ਮੈਂ ਤੇ ਘਬਰਾ ਗਿਆ, ਮੈਂ ਕਿਹਾ ਲੈ ਲੱਗਦਾ ਟੂਗੀ ਹੋਣੀ ਜਾਣ ਤੋਂ ਪਹਿਲਾਂ।
1: ਇੰਨਾ ਟਾਈਮ ਸਾਨੂੰ ਵੀ ਦੇ ਦਿਆ ਕਰੋ
0: ਯਾਰ। ਤੂੰ ਮੇਰੀ ਘੜੀ ਲੈ ਲੈ।
1: ਨਹੀਂ ਨਹੀਂ ਘੜੀ ਨਹੀਂ।
0: ਗਰਮ ਗਰਮ ਚਾਹ
1: ਲੈ ਵੀ ਆ ਗਈ।

0: in Canada can be decreased, and so food ਦੀ ਵੀ ਜਿਹੜੀ price ਹੈਗੀ ਆ ਉਹਦੇ ਨਾਲ ਵੀ ਕਾਫੀ impact ਪੈਂਦਾ ਹੈਗਾ. And ਨਾਲ ਦੀ ਨਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈਗਾ, ਕੁਜ਼ਮਾ ਦੀ ਵੀ renegotiation ਸ਼ੁਰੂ ਹੋ ਰਹੀ ਹੈਗੀ ਆ. And a lot of effort is being put into this. ਇੱਕ ਨਵੀਂ ਟੀਮ ਬਣਾਈ ਗਈ ਹੈਗੀ ਆ, 25 ਮੈਂਬਰ ਦੀ ਟੀਮ, ਜੋ ਅਲੱਗ ਅਲੱਗ ਐਕਸਪੀਰੀਅੰਸ ਦੇ ਹੈਗੇ ਨੇ. ਉਹਦੇ ਵਿੱਚ ਫਾਰਮਰ ਕੰਜ਼ਰਵੇਟਿਵ ਮੈਂਬਰਸ ਵੀ ਹੈਗੇ ਨੇ, ਬਿਜ਼ਨਸ ਲੀਡਰਸ ਹੈਗੇ ਨੇ, ਸੋ ਦੈਟ ਉਹ ਇੱਕ ਐਡਵਾਈਜ਼ਰੀ ਕਾਉਂਸਲ ਦੇ ਤੌਰ ਵੀ ਕੰਮ ਕਰਨ, ਪਰ ਉਹ ਅਕ੍ਰੋਸ US ਸਭ ਦੀ ਰਿਲੇਸ਼ਨਸ਼ਿਪਸ ਨੂੰ ਵੀ ਯੂਜ਼ ਕਰਕੇ ਆਪਣੀ ਮਦਦ ਕਰ ਸਕਣ ਇਸ ਨੈਗੋਸ਼ੀਏਸ਼ਨ ਦੇ ਵਿੱਚ.
1: ਅੱਛਾ, ਤੁਸੀਂ ਉਹਨੇ ਦਿੱਤਾ ਥੋੜਾ ਕਲੈਰੀਫਿਕੇਸ਼ਨ ਫॉर द ਲਿਸਨਰ ਜਾਂ ਵਿਵਰਸ ਵਾਸਤੇ ਹੋ ਜੇ। ਇਹ ਜਿਹੜਾ ਹੈ ਕੈਨੇਡਾ ਗ੍ਰੋਸਰੀ ਬੈਨੀਫਿਟ, ਇਹ ਫਰਸਟ ਟਾਈਮ ਜਿਹੜਾ ਹੈ ਉਹ ਕਿਤਨਾ ਮਿਲੇਗਾ, ਔਰ ਉਸਦੇ ਬਾਅਦ 25-25% ਜੋ ਹੈ ਹਰ ਕੁਆਰਟਰਲੀ ਮਿਲੇਗਾ, ਇਸ ਤਰ੍ਹਾਂ ਹੋਏਗਾ?
0: ਕੁਆਰਟਰਲੀ, ਸੋ ਜਿਸ ਤਰ੍ਹਾਂ GST HST ਕ੍ਰੈਡਿਟ ਮਿਲਦਾ ਹੈਗਾ ਨਾ, ਉਹੀ GST HST ਕ੍ਰੈਡਿਟ ਨੂੰ ਰੀਨੇਮ ਕੀਤਾ ਜਾ ਰਿਹਾ ਹੈਗਾ, ਇੱਕ ਤੇ ਉਸ ਬੈਨੀਫਿਟ ਨੂੰ ਇਨਕਰੀਜ਼ ਕੀਤਾ ਜਾ ਰਿਹਾ ਹੈਗਾ. ਸੋ ਜਿਹੜਾ ਪਹਿਲਾ ਟਾਪ ਅਪ ਹੈਗਾ June 5 ਨੂੰ, ਉਹ ਫੋਰ ਅ ਫੈਮਿਲੀ ਆਫ ਫੋਰ, ਇਟ ਡਿਪੈਂਡਸ ਔਨ ਯੋਰ ਇਨਕਮ, ਸੋ GST ਇਨਕਮ ਦੇ ਹਿਸਾਬ ਦੇ ਨਾਲ ਮਿਲਦਾ ਹੈਗਾ ਆ, ਰਾਈਟ? ਸੋ ਅ ਫੈਮਿਲੀ ਆਫ ਫੋਰ ਖੁਦ get up to $1,890. A single person could get over $800, over $900, sorry, in their in this first year of 2026.
1: Okay.
0: Which June the payment here, it depends on your income. It could be 200, it could be 300. It really depends on those factors, so that's why it's hard, but I can give you an average, an up to
1: Right.
0: number. Baki ਜਿੰਨੀ ਤੁਹਾਡੀ ਪੇਮੈਂਟ ਹੁਣ ਮਿਲਦੀ ਆ ਤੁਹਾਨੂੰ, ਉਹਦਾ ਤੁਸੀਂ ਖੁਦ ਜਿਹਨੂੰ ਮਿਲਦੀ ਹੈਗੀ ਆ, ਵੀ ਤੁਹਾਨੂੰ 50% ਵੱਧ ਮਿਲੂਗਾ ਪਹਿਲੀ ਪੇਮੈਂਟ ਦੇ ਵਿੱਚ. ਐਂਡ ਜਿਹੜੀਆਂ ਕੁਆਰਟਰਲੀ ਫਾਲੋ ਅਪ ਪੇਮੈਂਟਸ ਹੋਣਗੀਆਂ ਅਗਲੇ 5, 25% ਵੱਧ
1: So
0: ਮਿਲੂਗਾ.
1: it's not in lump sum, it should be in the installments. So ਇਹ ਬਸ ਕਲੀਅਰ ਹੋ ਗਿਆ ਸੀ, ਇਹ ਜ਼ਰੂਰੀ ਸੀ। ਅੱਛਾ, ਇੱਕ ਹੋਰ ਚੀਜ਼ ਹੈ ਜਿਹੜਾ ਸੇਲਸ ਟੈਕਸ ਨਵੇਂ ਘਰਾਂ ਵਾਸਤੇ ਜਿਹੜਾ ਹੈ ਉਹ ਜੋ ਹੈ ਬੜਾ ਰਿਲੀਫ ਦੇ ਰਹੇ, ਪਲੱਸ ਡਿਵੈਲਪਮੈਂਟ ਚਾਰਜਸ ਦੇ ਹਵਾਲੇ ਨਾਲ ਕਾਫੀ ਗੱਲ ਕੀਤੀ ਜਾ ਰਹੀ, ਉਹ ਘੱਟ ਕਰ ਰਹੇ, ਪ੍ਰੋਮਿਸ ਵੀ ਐਂਡ ਆਲਸੋ ਦ ਫੈਡਰਲ ਗਵਰਨਮੈਂਟ। ਕਿਤਨਾ ਫਰਕ, ਕੋਈ ਹਾਊਸਿੰਗ ਮਾਰਕੀਟ ਜਿਸ ਤਰ੍ਹਾਂ ਡਿਕਲਾਈਨ ਤੇ ਹੈ, ਕੋਈ ਫਰਕ ਪਏਗਾ ਤੁਹਾਨੂੰ ਲੱਗਦਾ, ਸਟੇਬਲ ਹੋ ਜਾਏਗੀ ਇਹਨਾਂ ਐਕਸ਼ਨਸ ਦੇ ਨਾਲ?
0: Our hope is that housing be more affordable bane Canadians de layi, right? At the same time, loka ne abde housing de vich investments bhi banaiya hoiya hagiya ne. So main sirf eh keh sakdi hagiyan bhi bada balance de naal ਚੱਲਣਾ ਪੈਂਦਾ ਹੈਗਾ. ਜਦੋਂ ਵੀ ਕੋਈ ਰਿਫੋਰਮ ਜਾਂ ਚੇਂਜ ਜਾਂ ਇਨਸੈਂਟਿਵ ਦਿੱਤਾ ਜਾਂਦਾ ਹੈਗਾ ਇਸ ਏਰੀਆ ਦੇ ਵਿੱਚ, ਕਿਉਂਕਿ ਆਲਦੋ ਵੀ ਵਾਂਟ ਟੂ ਮੇਕ ਸ਼ੋਰ ਦੈਟ ਪੀਪਲ ਡੋਂਟ ਟੇਕ ਬਿਗ ਲਾਸਿਸ ਇਨ ਦੇਅਰ ਇਨਵੈਸਟਮੈਂਟਸ, ਵੀ ਆਲਸੋ ਨੀਡ ਟੂ ਮੇਕ ਸ਼ੋਰ ਵੀ ਜਿਹੜੇ ਬਿਲਡਰਸ ਹੈਗੇ ਨੇ ਉਹ ਵੀ ਇਨਸੈਂਟਿਵਾਈਜ਼ਡ ਹੋਣ, ਸੋ ਦੈਟ ਉਹ ਸਪਲਾਈ ਇਨਕਰੀਜ਼ ਕਰ ਸਕਣ ਆਪਣੀ ਮਾਰਕੀਟ ਦੇ ਵਿੱਚ. ਐਂਡ ਐਟ ਦ ਸੇਮ ਟਾਈਮ ਬਹੁਤ ਲੋਕ ਹੈਗੇ ਨੇ ਜੋ ਯੰਗ ਨੇ ਜਾਂ ਨਵੇਂ ਇਮੀਗ੍ਰੈਂਟਸ ਹੈਗੇ ਨੇ ਜੋ ਫਸਟ ਟਾਈਮ ਆਪਦਾ ਡ੍ਰੀਮ ਲੈ ਕੇ ਆਉਂਦੇ ਹੈਗੇ ਨੇ ਵੀ ਉਹ ਮਾਰਕੀਟ ਹੋਣਾ ਚਾਹੁੰਦੇ ਆ. ਸੋ ਟੂ ਬੈਲੈਂਸ ਆਲ ਆਫ ਦੀਸ ਫੈਕਟਰਸ ਇਟ ਟੇਕਸ ਸਮ ਡੈਲੀਕੇਸੀ, ਐਂਡ ਮੋਸਟ ਆਫ ਦੀਸ ਇਨਸੈਂਟਿਵਸ ਆਰ ਡਿਜ਼ਾਈਨ ਸੋ ਦੈਟ ਆਈਦਰ ਫਸਟ ਟਾਈਮ ਬਾਇਰਸ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੁਝ ਰਿਲੀਫ ਮਿਲ ਸਕੇ, ਐਂਡ ਆਲਸੋ ਸਪਲਾਈ ਨੂੰ ਇਨਕਰੀਜ਼ ਕਰਨ ਲਈ ਉਹਨਾਂ ਲਈ ਇਨਸੈਂਟਿਵ ਹੋਵੇ, ਬਿਕਾਜ਼ ਦੇ ਡੋਂਟ ਸਟਾਰਟ ਅ ਨਿਊ ਪ੍ਰੋਜੈਕਟ ਅੰਟਿਲ ਦੇ ਹੈਵ buy-in for the first project, right? So that has held up a lot of our building in this country, and so we need to make sure we get again so that we have supply. But you're right, we're going to have to wait and see. Be confidence vi am consumer de vich aun wale time de vich increase hunda hega. We're going to do many things to try to support people during this time, kyunki ek global impact pe reha hega is time in many many countries around the
1: ਅੱਛਾ,
0: world.
1: ਇਸ ਹਵਾਲੇ ਨਾਲ ਕੁਝ ਕ੍ਰਿਟਿਸਿਜ਼ਮ ਵੀ ਆ ਰਿਹਾ ਹੈ ਕਿ ਇਸ ਦਾ ਜ਼ਿਆਦਾ ਫਾਇਦਾ ਸ਼ਾਇਦ ਬਿਲਡਰਸ ਨੂੰ ਹੋਏਗਾ, ਕਿਉਂਕਿ ਦੇ ਹੈਵ ਦੀ ਇਨਵੈਂਟੋਰੀ ਐਂਡ ਦੇ ਵਿਲ ਮੋਸਟ ਪ੍ਰੋਬਬਲੀ ਬਿਲਡ ਨਿਊ ਹੋਮਸ, ਅ ਲੋਟ ਆਫ ਨਿਊ ਹੋਮਸ, ਤਾਂ ਬਿਲਡਰ ਸ਼ਾਇਦ ਜ਼ਿਆਦਾ ਫਾਇਦਾ ਹਾਸਲ ਕਰ ਸਕੇ, ਆਮ ਆਦਮੀ ਦਾ ਸ਼ਾਇਦ ਉਹਨੂੰ ਜ਼ਿਆਦਾ ਫਾਇਦਾ ਨਾ ਹੋਵੇ।
0: Well, we want to make sure ਵੀ ਜਿਹੜਾ first time home buyer ਉਹਨੂੰ ਵੀ ਇੱਕ benefit ਹੋਵੇ, Jo investors ne, we're not so concerned about those that want to invest in the housing market, but we want to increase supply. So of course, we need to make sure that we're talking to builders as to how we increase supply. Ek nami agency vi banai gayi hegi Build Canada Homes. Ode through vi kafi projects shuru kite ja rahe hege ne. There's many groundbreakings that are happening in different cities across the country. Ode through vi incentives and investment ditti ja rahi hegi for affordable housing and for supportive housing. Because we need to build those types of homes too to help families that are in need. So we are looking at this from many different angles.
1: All right. Acha main pata tusi time ghat hai tusi jana hai, but just one question for the, you are the Secretary of State for the Combat Crimes, and especially sade hun peel ch khas taur te sawal na bahut dekha janda hai jis tarah gun violence hai, ransom le rahe hai, cyber crime bahut zyada hai, drug bahut zyada hai. ਕਿਸ ਤਰ੍ਹਾਂ ਹੁਣ ਤੁਸੀਂ ਇਸ ਦੇ ਉੱਪਰ ਕੋਈ ਸਪੈਸ਼ਲ ਪਾਲਿਸੀ ਬਣ ਰਹੀ ਹੈ ਇਸ ਤੁਹਾਡੇ ਡਿਪਾਰਟਮੈਂਟ ਦੀ ਤਰਫ ਤੁਹਾਡੀ ਮਿਨਿਸਟਰੀ ਤਰਫੋਂ ਇੱਕ ਕੁਐਸਚਨ ਕਰ ਫਿਰ ਤਫਸੀਲ ਨਾਲ ਗੱਲ ਕਰਾਂਗੇ ਲੇਕਿਨ ਥੋੜਾ ਜਿਹਾ ਮੈਂ ਚਾਹੁੰਦਾ ਇਸ 'ਤੇ ਗੱਲ ਕਰ ਲਈਏ
0: ਆਪਾਂ ਸੰਗੀਤ ਵੀ ਆਪਾਂ ਇੱਕ ਲੰਬਾ ਲੈਂਥੀ ਫੋਕਸ ਰੱਖ ਸਕਦੇ ਹੈਗੇ ਆ ਇਸ ਇਸ਼ੂ ਤੇ ਪਰ ਇਨ ਦ ਮੀਨ ਟਾਈਮ ਆਈ ਵਾਂਟ ਟੂ ਸੇ ਵੀ ਇੱਕ ਨਵੀਂ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਕ੍ਰੀਏਟ ਕੀਤੀ ਗਈ ਹੈਗੀ ਆ ਫੈਡਰਲ ਗਵਰਨਮੈਂਟ ਦੇ ਤਰਫ ਤੋਂ ਫਿਨਟ੍ਰੈਕ ਜੋ ਹੈਗਾ ਆ ਉਹਨੂੰ ਐਮਬੈਡ ਕੀਤਾ ਗਿਆ ਹੈਗਾ ਡਿਫਰੈਂਟ ਲੋਕਲ ਪੁਲਿਸ ਏਜੰਸੀਜ਼ ਦੇ ਵਿੱਚ ਜਸਟ ਰੀਸੈਂਟਲੀ ਕੁਛ ਦਿਨ ਪਹਿਲਾਂ ਨਿਊਜ਼ ਆਈ ਹੈਗੀ ਆ ਵੀ ਐਕਸਟ੍ਰੋਸ਼ਨ ਦੇ situation de vich vi fintrack ne kafi flags raise kite hege and they're tracing people through that we are providing new tools through our legislation so sat different name bill house de vich lang rahe hege ne kuch pass ho gaye kuch senate de vich ne process de through ja rahe hege ne and so there's a lot of work being done on crime and public safety and I'd love to come in and talk to you about that work in detail kyunki there's so much to talk about
1: ਸ਼ੋਰ ਜ਼ਰੂਰ ਇਸ 'ਤੇ ਗੱਲ ਕਰਾਂਗੇ ਹੋਪਫੁਲੀ ਹੁਣ ਤੁਹਾਡੀ ਮੈਜੋਰਟੀ ਗਵਰਨਮੈਂਟ ਹੈ ਐਂਡ ਹੋਪਫੁਲੀ ਨਵੇਂ ਲਾਜ਼ ਹੀ ਬਣਨਗੇ ਉਸ 'ਤੇ ਇਨਫੋਰਸਮੈਂਟ ਵੀ ਹੋਏਗੀ ਇਨਸ਼ਾਅੱਲਾ ਥੈਂਕ ਯੂ ਵੈਰੀ ਮਚ ਮੈਂਬਰ ਆਫ ਪਾਰਲੀਮੈਂਟ ਫਰੋਮ ਬ੍ਰੈਂਪਟਨ ਨੌਰਥ ਐਂਡ ਸੈਕਟਰੀ ਆਫ ਸਟੇਟ ਕੰਬੈਟਿੰਗ ਕ੍ਰਾਈਮ ਰੂਬੀ ਸੋਹਤਾ ਸਾਹਿਬਾ ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ ਬਹੁਤ ਸ਼ੁਕਰੀਆ ਤੁਹਾਡਾ ਜਿਨ੍ਹਾਂ ਹਮਾਰੇ ਸਾਥ ਮੌਜੂਦ ਥੀ ਆਨਰੇਬਲ ਰੂਬੀ ਸੋਹਤਾ ਸਾਹਿਬਾ ਸ਼ੀ ਇਜ਼ ਮੈਂਬਰ ਪਾਰਲੀਮੈਂਟ ਫਰੋਮ ਬ੍ਰੈਂਪਟਨ ਨੌਰਥ ਕੈਲੇਡਨ ਸ਼ੀ ਇਜ਼ ਆਲਸੋ ਸੈਕਟਰੀ ਆਫ ਸਟੇਟ ਫਾਰ ਕੰਬੈਟਿੰਗ ਕ੍ਰਾਈਮ ਅੱਜ ਤਫਸੀਲ ਸੇ ਬਾਤ ਇਸ ਹਵਾਲੇ ਸੇ ਜੋ ਉਨਕੀ ਆਪਣੀ ਮਿਨਿਸਟਰੀ ਹੈ ਜਿਸਕੇ ਵੋ ਸੈਕਟਰੀ ਆਫ ਸਟੇਟ ਹੈ ਉਸ ਹਵਾਲੇ ਸੇ ਤਫਸੀਲ ਸੇ ਬਾਤ ਕਰੇਂਗੇ ਲੇਕਿਨ ਹਾਊਸਿੰਗ ਕੇ ਹਵਾਲੇ ਸੇ ਥੋੜਾ ਸਾ ਟੱਚ ਬੇਸ ਕੀਆ ਇਸਕੇ ਸਾਥ ਸਾਥ ਜੋ ਦੋ ਔਰ ਅਹਿਮ ਗਵਰਨਮੈਂਟ ਨੇ ਇਸ਼ੂਜ਼ ਦੀਏ ਹੈ ਜਿਸਮੇ ਆਰਜ਼ੀ ਤੌਰ ਪੇ ਜੋ ਹੈ ਫੈਡਰਲ ਟੈਕਸ ਕੋ ਜੋ ਹੈ ਫਿਊਲ ਟੈਕਸ ਕੋ ਥੋੜਾ ਸਸਪੈਂਡ ਕੀਆ ਹੈ ਇਸਕੇ ਇਲਾਵਾ ਆਜ 5 ਜੂਨ ਸੇ ਜੋ ਕੈਨੇਡਾ ਗਰੋਸਰੀ ਬੈਨੀਫਿਟਸ ਮਿਲਨੇ ਵਾਲੇ ਹੈ ਉਸ ਹਵਾਲੇ ਸੇ ਇੱਕ ਆਮ ਸ਼ਹਿਰੀ ਪੇ ਕੀਆ ਫਾਇਦਾ ਉਸਕੋ ਹੋ ਸਕਤਾ ਅਸਰ ਹੋ ਸਕਤਾ ਲੌਂਗ ਟਰਮ ਕਿਤਨੇ ਤੱਕ ਇਹ ਜਾਏਂਗੇ ਜਾਂ ਸਿਰਫ ਸ਼ੋਰਟ ਟਰਮ ਹੈ ਕਿਉਂਕਿ ਮਹਿੰਗਾਈ ਵੀ ਵੱਧਦੀ ਜਾ ਰਹੀ ਹੈ ਔਰ ਮਸਾਇਲ ਵੀ ਵੱਧਦੇ ਜਾ ਰਹੇ ਹੈ ਔਰ ਇੰਟਰਨੈਸ਼ਨਲੀ ਹੈ ਕੈਨੇਡਾ ਮੇਂ ਉਸ ਤਰ੍ਹਾਂ ਕੀ ਸੂਰਤ ਹਾਲ ਨਹੀਂ ਲੇਕਿਨ ਬਹਰਹਾਲ ਕੈਨੇਡਾ ਮੁਤਾਸਿਰ ਜ਼ਰੂਰ ਹੋਇਆ ਹੈ ਔਰ ਆਇੰਦਾ ਆਨੇ ਵਾਲੇ ਦਿਨੋਂ ਮਹੀਨੋਂ ਸਾਲੋਂ ਮੇਂ ਸ਼ਾਇਦ ਇਸ ਸੇ ਜ਼ਿਆਦਾ ਇਸਕੇ ਉੱਪਰ ਅਸਰ ਪੜ ਸਕੇ ਹਮ ਕੋਸ਼ਿਸ਼ ਕਰੇਂਗੇ ਕਿ ਅਗਲੇ ਇੰਟਰਵਿਊ ਮੇਂ ਇਨਸੇ ਤਫਸੀਲ ਸੇ ਬਾਤ ਕਰੇਂ ਆਪਸੇ ਚਾਹੇਂਗੇ ਇਜਾਜ਼ਤ ਦੁਆ ਮੇਂ ਰੱਖੀਏਗਾ ਯਾਦ ਹੌਸਲਾ ਨਿਹਾਰਨਾ ਬਲ ਹੌਸਲਾ ਵੀ ਕੋਹਾਨ ਇੱਕ ਚੀਜ਼ ਐਂਡ ਆਲਵੇਜ਼ ਫਾਲੋ ਯੋਰ ਹਾਰਟ ਕਿਉਂਕਿ ਸਭ ਅੱਛੀ ਦੀ ਆਵਾਜ਼ ਸਟੂਡੀਓ ਇੰਜੀਨੀਅਰ ਤਲਾਬ ਹੱਟੀ ਮੇਜ਼ਬਾਨ ਭੱਟੀ ਕੋ ਦੀਜੀਏ ਇਜਾਜ਼ਤ ਅੱਲਾ ਹਾਫਿਜ਼ ਔਰ ਸਪੁਰਦ ਅਮਾਨ

0: ने ਉਹ ਵੀ ਇਨਸੈਂਟੀਵਾਈਜ਼ਡ ਹੋਣ ਸੋ ਦੈਟ ਉਹ ਸਪਲਾਈ ਇਨਕਰੀਸ ਕਰ ਸਕਣ ਆਪਣੀ ਮਾਰਕੀਟ ਦੇ ਵਿੱਚ ਐਂਡ ਐਟ ਦ ਸੇਮ ਟਾਈਮ ਬਹੁਤ ਲੋਕ ਹੈਗੇ ਨੇ ਜੋ ਯੰਗ ਨੇ ਜਾਂ ਨਵੇਂ ਇਮੀਗ੍ਰੈਂਟਸ ਹੈਗੇ ਨੇ ਜੋ ਫਰਸਟ ਟਾਈਮ ਆਪਦਾ ਡ੍ਰੀਮ ਲੈ ਕੇ ਆਉਂਦੇ ਹੈਗੇ ਨੇ ਵੀ ਉਹ ਮਾਰਕੀਟ ਹੋਣਾ ਚਾਹੁੰਦੇ ਆ ਸੋ ਟੂ ਬੈਲੈਂਸ ਆਲ ਆਫ ਦੀਸ ਫੈਕਟਰਸ ਇਟ ਟੇਕਸ ਸਮ ਡੈਲੀਕੇਸੀ ਐਂਡ ਮੋਸਟ ਆਫ ਦੀਸ ਇਨਸੈਂਟਿਵਸ ਆਰ ਡਿਜ਼ਾਈਨਡ ਸੋ ਦੈਟ ਆਈਦਰ ਫਰਸਟ ਟਾਈਮ ਬਾਇਰਸ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੁਝ ਰਿਲੀਫ ਮਿਲ ਸਕੇ ਐਂਡ ਆਲਸੋ ਸਪਲਾਈ ਨੂੰ ਇਨਕਰੀਜ਼ ਕਰਨ ਲਈ ਉਹਨਾਂ ਲਈ ਇਨਸੈਂਟਿਵ ਹੋਵੇ ਬਿਕਾਜ਼ ਦੇ ਡੋਂਟ ਸਟਾਰਟ ਅ ਨਿਊ ਪ੍ਰੋਜੈਕਟ ਇੰਟਿਲ ਦੇ ਹੈਵ buy-in for the first project, right? So that has held up a lot of our building in this country, and so we need to make sure we get again so that we have supply. But you're right, we're going to have to wait and see. Be confidence vi consumer de vich ornale time de vich increase hunda hega. We're going to do many things to try to support people during this time kyunki ek global impact pe reha hega is time in many many countries around the
1: अच्छा
0: world
1: इस हवाले में कुछ क्रिटिसिज्म भी आ रहे हैं कि इसका ज्यादा फायदा शायद बिल्डर्स में होएगा क्योंकि दे हैव द इन्वेंटोरी एंड दे विल मोस्ट प्रोबेबली बिल्ड न्यू होम्स अ लॉट ऑफ न्यू होम्स तो बिल्डर्स शायद ज्यादा फायदा हासिल कर सके आम आदमी शायद उन्हें ज्यादा फायदा ना होए
0: well we want to make sure be jada first time home buyer aaya onu bhi ek benefit hove jo investors ne we're not so concerned about those that want to invest in the housing market but we want to increase supply so of course we need to make sure that we're talking to builders as to how we increase supply ek nami agency bhi banai gayi hai build canada homes ode through bhi kafi projects shuru kite ja rahe hai ne there's many groundbreakings that are happening in different cities across the country ode through bhi incentives and investment ditti ja rahi hai gi for affordable housing and for supportive housing because we need to build those types of homes too to help families that are in need so we are looking at this from many different angles
1: all right acha main pata tusi time ghat hai tusi jana hai but just one question for the you are the secretary of state for the combat crimes and especially sade hun peel is khas taur te sawal na bahut dekha janda hai jis tarah gun violence hai ransom le rahe hai cyber crime bahut zyada hai drug bahut zyada hai ਤੇ ਕਿਸ ਤਰ੍ਹਾਂ ਹੁਣ ਤੁਸੀਂ ਇਸ ਦੇ ਉੱਪਰ ਕੋਈ ਸਪੈਸ਼ਲ ਪਾਲਿਸੀ ਬਣ ਰਹੀ ਹੈ ਇਸ ਤੁਹਾਡੇ ਡਿਪਾਰਟਮੈਂਟ ਦੀ ਤਰਫੋਂ ਤੁਹਾਡੀ ਮਿਨਿਸਟਰੀ ਤਰਫੋਂ ਇੱਕ ਕੁਐਸਚਨ ਕਰ ਫਿਰ ਤਫਸੀਲ ਨਾਲ ਗੱਲ ਕਰਾਂਗੇ ਲੇਕਿਨ ਥੋੜਾ ਜਿਹਾ ਮੈਂ ਚਾਹਨਾ ਇਸ ਤੇ ਗੱਲ ਕਰ ਲਈਏ
0: ਆਪਾਂ ਸੌਂਗੀ ਤੇ ਵੀ ਆਪਾਂ ਇੱਕ ਲੰਬਾ ਲੈਂਥੀ ਫੋਕਸ ਰੱਖ ਸਕਦੇ ਹੈਗੇ ਆ ਇਸ ਇਸ਼ੂ ਤੇ ਪਰ ਇਨ ਦਾ ਮੀਨ ਟਾਈਮ ਆਈ ਵਾਂਟ ਟੂ ਸੇ ਵੀ ਇੱਕ ਨਵੀਂ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਕ੍ਰੀਏਟ ਕੀਤੀ ਗਈ ਹੈਗੀ ਆ ਫੈਡਰਲ ਗਵਰਨਮੈਂਟ ਦੇ ਤਰਫ ਤੋਂ ਫਿਨਟ੍ਰੈਕ ਜੋ ਹੈਗਾ ਆ ਉਹਨੂੰ ਐਮਬੈਡ ਕੀਤਾ ਗਿਆ ਹੈਗਾ ਡਿਫਰੈਂਟ ਲੋਕਲ ਪੁਲਿਸ ਏਜੰਸੀਜ਼ ਦੇ ਵਿੱਚ ਜਸਟ ਰੀਸੈਂਟਲੀ ਕੁਝ ਦਿਨ ਪਹਿਲਾਂ ਨਿਊਜ਼ ਆਈ ਹੈਗੀ ਆ ਵੀ ਐਕਸਟ੍ਰੋਸ਼ਨ ਦੇ situation de vich vi fintrack ne kafi flags raise kite hai gaya and they're tracing people through that we are providing new tools through our legislation so sat different name bill house de vich lang rahe hai ne kuch pass ho gaye kuch senate de vich ne process de through ja rahe hai ne and so there's a lot of work being done on crime and public safety and I'd love to come in and talk to you about that work in detail kyunki there's so much to
1: yeah.
0: talk about
1: ਸ਼ੋਰ ਜ਼ਰੂਰ ਇਸ 'ਤੇ ਗੱਲ ਕਰਾਂਗੇ ਐਂਡ ਹੋਪਫੁਲੀ ਹੁਣ ਤੁਹਾਡੀ ਮੈਜੋਰਟੀ ਗਵਰਨਮੈਂਟ ਹੈ ਐਂਡ ਹੋਪਫੁਲੀ ਨਵੇਂ ਲਾਜ਼ ਹੀ ਬਣਨਗੇ ਉਸ 'ਤੇ ਇਨਫੋਰਸਮੈਂਟ ਵੀ ਹੋਏਗੀ ਇਨਸ਼ਾਅੱਲਾ ਥੈਂਕ ਯੂ ਵੈਰੀ ਮੱਚ ਮੈਂਬਰ ਆਫ ਪਾਰਲੀਮੈਂਟ ਫਰੋਮ ਬ੍ਰੈਂਪਟਨ ਨਾਰਥ ਐਂਡ ਸੈਕਟਰੀ ਆਫ ਸਟੇਟ ਕੰਬੈਟਿੰਗ ਕ੍ਰਾਈਮ ਰੂਬੀ ਸੋਤਾ ਸਾਹਿਬਾ ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਬਹੁਤ ਸ਼ੁਕਰੀਆ ਤੁਹਾਡਾ ਜਿਨ੍ਹਾਂ ਹਮਾਰੇ ਸਾਥ ਮੌਜੂਦ ਥੀ ਆਨਰੇਬਲ ਰੂਬੀ ਸੋਤਾ ਸਾਹਿਬਾ ਸ਼ੀ ਇਜ਼ ਮੈਂਬਰ ਆਫ ਪਾਰਲੀਮੈਂਟ ਫਰੋਮ ਬ੍ਰੈਂਪਟਨ ਨਾਰਥ ਕੈਲੇਡਨ ਸ਼ੀ ਇਜ਼ ਆਲਸੋ ਸੈਕਟਰੀ ਆਫ ਸਟੇਟ ਫਾਰ ਕੰਬੈਟਿੰਗ ਕ੍ਰਾਈਮ ਅੱਜ ਤਫਸੀਲ ਸੇ ਬਾਤ ਇਸ ਹਵਾਲੇ ਸੇ ਜੋ ਉਨਕੀ ਆਪਣੀ ਮਿਨਿਸਟਰੀ ਹੈ ਜਿਸਕੇ ਵੋ ਸੈਕਟਰੀ ਆਫ ਸਟੇਟ ਹੈ उस हवाले से तफसील से बात करेंगे लेकिन हाउसिंग के हवाले से थोड़ा सा टच पेस किया इसके साथ साथ जो दो और अहम गवर्नमेंट ने इश्यूज दिए हैं जिसमें आर्जी तौर पे जो है फेडरल टैक्स को जो है फ्यूल टैक्स को थोड़ा सस्पेंड किया है इसके अलावा 5 जून से जो कनाडा ग्रोसरी बेनिफिट्स मिलने वाले हैं उस हवाले से एक आम शहरी पर क्या फ़ायदा उसको हो सकता है असर हो सकता है लॉन्ग टर्म कितने तक ये जाएंगे या सिर्फ शॉर्ट टर्म है क्योंकि महंगाई भी बढ़ती जा रही है और मसाइल भी बढ़ते जा रहे हैं और इंटरनेशनली है कनाडा में उस तरह की सूरतहाल नहीं लेकिन बहरहाल कनाडा मुतासिर ज़रूर हुआ है और आइंदा आने वाले दिनों महीनों सालों में शायद इससे ज़्यादा इसके ऊपर असर पड़ सके तो हम कोशिश करेंगे कि अगले इंटरव्यू में इनसे तफसील से बात करें आपसे चाहेंगे इजाज़त दुआ में रखिएगा याद हौसला निहारना बल हौसला बिकवाने की चीज़ एंड ऑलवेज फॉलो योर हार्ट क्योंकि सब अच्छी की आवाज़ स्टूडियो इंजीनियर तलाब भट्टी मेज़बान भट्टी को दीजिए इजाज़त अल्लाह हाफिज़ और सपोर्ट दिमाग

0: ਜੀ ਹੈ ਨਾ ਕਹੀਂ ਕਿ ਟੁਰ ਗਈ ਹੈ।
1: ਫਿਲਹਾਲ ਤਾਂ ਨਹੀਂ ਆਈ।
0: ਫਿਰ ਠੀਕ ਹੈ,
1: ਪਰ ਯਾਰ ਸਾਨੂੰ ਵੀ ਟਾਈਮ ਦੇ ਦਿਆ ਕਰ।
0: ਦੇ ਦਿੰਦੇ ਹਾਂ ਤੈਨੂੰ ਟਾਈਮ, ਚਾਹ ਪਿਲਾਉਣੀ ਪਊਗੀ।
1: ਚਾਚਾ ਜੀ ਦੋ ਸਪੈਸ਼ਲ ਚਾਹ।
0: ਅੱਜ ਸਪੈਸ਼ਲ ਚਾਹਾਂ ਪਿਆ ਰਹੇ, ਖੈਰ ਹੈ।
1: ਸਪੈਸ਼ਲ ਬੰਦਾ ਜੋ ਆਇਆ ਮੇਰੇ ਕੋਲ।
0: ਸਪੈਸ਼ਲ ਬੰਦਾ ਤਾਂ ਹਲੇ ਆਉਣਾ ਹੈ। ਅੱਜ ਲੇਟ ਨਹੀਂ ਹੋ ਗਈ ਵੈਸੇ ਥੋੜ੍ਹਾ ਜਿਹਾ?
1: ਇਹ ਤਾਂ ਫਿਰ ਤੁਹਾਨੂੰ ਹੀ ਪਤਾ ਹੋਇਆ।
0: ਮੈਂ ਤੇ ਘਬਰਾ ਗਿਆ, ਮੈਂ ਕਿਹਾ ਲੈ ਲੱਗਦਾ ਟੂਕੀ ਹੋਣੀ ਜਾਣ ਤੋਂ ਪਹਿਲਾਂ ਹੀ।
1: ਇੰਨਾ ਟਾਈਮ ਸਾਨੂੰ ਵੀ ਦੇ ਦਿਆ ਕਰੋ
0: ਯਾਰ। ਤੂੰ ਮੇਰੀ ਘੜੀ ਲੈ ਲੈ।
1: ਨਹੀਂ ਨਹੀਂ ਘੜੀ ਨਹੀਂ।
0: ਗਰਮ ਗਰਮ ਚਾਹ
1: ਲੈ ਵੀ ਆ ਗਈ।

0: بسم اللہ الرحمن الرحیم. السلام علیکم خاتون حضرات. آج ہمارے ساتھ موجود ہیں آنریبل روبی ساوتا صاحبہ, ممبر پارلیمنٹ ہیں فرام برمپٹن نارتھ کیلیڈن, اینڈ شی از آلسو سیکرٹری آف اسٹیٹ فار کمبیکٹ کرائمس. خوش آمدید کہیں گے روبی ساوتا جی, ویلکم یو ان ٹورنٹو 360 ٹی وی.
1: تھینک یو سو مچ مسٹر بٹی فار ہیونگ می پروگرام ٹوڈے.
0: بہت شکریہ. دو تین چیزیں بڑی امپورٹنٹ ہیں. ایک تو گورنمنٹ نے کچھ عرصہ پہلے کینیڈا گروسری بینیفٹس کا اعلان کیا تھا, اور اس کے بعد ابھی حال ہی میں فیڈرل ایکسائز ٹیکس جو ہے اس کے حوالے سے, اس کو سسپینڈ کرنے, فیول ٹیکس جو ہے اس کو سسپینڈ کرنے کے بارے سے بات کی. سو کتنا امپورٹنٹ ہے آج کل جو ایران امریکہ وار کے بعد جو کرائسس ہے اسپیشلی ان دی پاور اینڈ فیول ہم روزانہ دیکھ رہے ہیں, تو کیا اس کے پیچھے کیا خاص بات تھی, گورنمنٹ نے کیوں سوچا اس کو؟
1: بہت زیادہ امپورٹنٹ ہے. Price of gasoline hegia diesel, it's fluctuating daily because there's unpredictability, right? Ukraine war vele bhi apne dekha tha ki prices, you know, skyrocketed, increased quite a bit, and it was difficult. Right now prices are continuing to fluctuate, and we want to support Canadians in this time. That's why until we're going to suspend the federal excise tax on fuel, and that will help save 10 cents per liter for gasoline and 4 cents for diesel. Previously jado Mark Carney saab prime minister bane
0: ji ji
1: actually do initial steps the pehla to unhone income tax di bracket chidi hegi ya o katai sigi pehle income tax bracket thi, and that helped relieve income tax at about $800 a year for about 22 million Canadians. Dusri cheez jo kiti si, jo consumer carbon tax si, o remove kar ditta si. Odo 18 cents da fark paya si ga gas de vich. We saw gas come down in June of 2025. And now we've taken this next step to remove or suspend excised fuel tax so that ਦੁਬਾਰਾ ਲੋਕਾਂ ਨੂੰ ਰਿਲੀਫ ਮਿਲ ਸਕੇ ਐਟ ਦ ਪੰਪ. ਇਹਦੇ ਨਾਲ ਕਾਫੀ ਇੰਡਸਟਰੀਜ਼ ਵੀ ਇੰਪੈਕਟਡ ਹੈਗੀ ਆ, ਜਿਸ ਤਰ੍ਹਾਂ ਆਪਣੀ ਟਰੱਕਿੰਗ ਇੰਡਸਟਰੀ ਖਾਸ ਕਰਕੇ ਆਪਣੇ ਏਰੀਆ ਦੇ ਵਿੱਚ ਇਜ਼ ਅ ਹੱਬ ਫੋਰ ਲੋਜਿਸਟਿਕਸ, ਐਂਡ ਇਟਸ ਵੈਰੀ ਵੈਰੀ ਇੰਪੋਰਟੈਂਟ ਫੋਰ ਮੇਕਿੰਗ ਸ਼ੋਰ ਦੈਟ ਆਪਣਾ ਜਿਹੜਾ ਜੋ ਵੀ ਚੀਜ਼ਾਂ ਲੋਜਿਸਟਿਕਸ ਦੇ ਥਰੂ ਜਾ ਰਹੀਆਂ ਹੈਗੀਆਂ ਨੇ ਵੀ ਉਹਦੇ 'ਤੇ ਵੀ ਇੰਪੈਕਟ ਨਾ ਪਵੇ. ਸੋ ਦੈਟਸ ਅਬਾਊਟ 28 ਸੈਂਟਸ ਐਟ ਦ ਪੰਪ.
0: ਇਹ ਹੁਣ ਬਿਲਕੁਲ ਸਸਪੈਂਡ ਕੁਛ ਲਿਮਿਟਿਡ ਟਾਈਮ ਵਾਸਤੇ ਕੀਤਾ ਹੈ, اور آف کورس اس کا اثر گورنمنٹ ریونیو تے بھی پے گا, تو اس نو کی سوچتے کہ نو کنٹینیو کرن گے یا بس اتنے عرصے سے, کیونکہ جڑی وار ہے وہ فی الحال تے نظر نہیں آندی, اور اس کا امپیکٹ بعض اوقات اس قسم دے معاملات دا فار سو مینی ٹائم, مطلب فار سو مینی ٹائم مراد ہے کہ فوری طور تے شاید ختم بھی ہو جائے لیکن کئی مہینے تک اس دا اثر رہندا ہے.
1: Yeah. Dekho, every day jo unna di negotiation hegi hai, jo statements aa rahi hain, whether it's Iran di statement tusi kal dekho ja President Trump di ya ja dusre jehde ally partners is negotiation de vich madad kar rahe hege ne, we are hoping for a positive resolution of the Strait of Hormuz so that jehde global price of oil hegi ya oh dobara stable price te aa jave. That's why eh ek temporary relief hega for the time being so that log up de future summer de levy plans bana sakan. We know in Canada there are many communities that Canadians live in jithe car hona necessity hegi ya, it's not a luxury but it's a necessity, and we want to make sure be is time de vich ohna te impact kataya jave. But of course long term we want a resolution of that situation, and so that's why we are going to wait and watch and see. But as we work on long-term solutions, ek temporary relief hega lokan layi, just like the groceries and essentials benefit jidi tusi gal kiti hegi hai pehla, oh June 5th nu oh date assi huni announce kiti hegi hai, bhi June 5th nu jehda pehla payment hega ya oh jinhan nu GST HST credit milda hega ya, oh sab log is benefit da intezar kar sakde hai gya June 5th unna de bank accounts de vich a benefit hoga. It is going to be 50% more than they usually get, so eh ek one time top up hai gaya, te us to baad jehdiyan quarterly payments hon giyan oh 25% hor hon giyan for the next 5 years. This is to help jadon you know same thing, temporary relief for the next 5 years so that ਲੋਕਾਂ ਨੂੰ support ਅੱਜ ਮਿਲ ਸਕੇ. But at the same time, we're not just relying on this. ਅਸੀਂ investments ਵੀ ਕਰ ਰਹੇ ਹੈਗੇ ਆ greenhousing ਦੇ ਵਿੱਚ, supply chains ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ through diversification, ਨਵੇਂ partners ਲੱਭ ਰਹੇ ਹੈਗੇ ਆ outside of the US that we can do trade with, and ਜਿਹੜੇ ਆਪਣੇ interprovincial trade barriers ਵੀ ਹੈਗੇ ਆਪਣੇ ਮੁਲਕ ਦੇ ਵਿੱਚ, provinces ਨੂੰ ਬਿਠਾ ਕੇ ਉਹਦਾ ਵੀ ਸਮਝੌਤਾ ਹੋ ਰਿਹਾ ਹੈਗਾ ਆ so that the price of goods in Canada can be decreased, and so food di vi jehdi price hegi aa ohde naal vi kaafi impact penda hega, and naal di naal jis tarah tuhanu pata hi hega Kuzma di vi renegotiation shuru ho rahi hegi aa, and a lot of effort is being put into this. Ek nami team banai gayi hegi aa, 25 member di team jo alag alag experience de hege ne, ohde vich former conservative members vi hege ne, business leaders hege ne, so that oho ek advisory council de taur vi kam karan, par oh across US sab di relationships nu vi use karke ਆਪਣੀ ਮਦਦ ਕਰ ਸਕਣ ਇਸ ਨੈਗੋਸ਼ੀਏਸ਼ਨ ਦੇ ਵਿੱਚ।
0: ਅੱਛਾ, ਤੁਸੀਂ ਉਹਨੇ ਦਿੱਤਾ ਥੋੜਾ ਕਲੈਰੀਫਿਕੇਸ਼ਨ ਫॉर ਦੀ ਲਿਸਨਰ ਜਾਂ ਵੀਵਰਸ ਵਾਸਤੇ ਹੋ ਜੇ। ਇਹ ਜਿਹੜਾ ਹੈ ਕੈਨੇਡਾ ਗਰੋਸਰੀ ਬੈਨੀਫਿਟ, ਇਹ ਫਰਸਟ ਟਾਈਮ ਜਿਹੜਾ ਹੈ ਉਹ ਕਿੰਨਾ ਮਿਲੇਗਾ, ਔਰ ਉਸਦੇ ਬਾਅਦ 25% ਜੋ ਹੈ ਹਰ ਕੁਆਰਟਰਲੀ ਮਿਲੇਗਾ, ਇਸ ਤਰ੍ਹਾਂ ਹੋਏਗਾ?
1: Quarterly, so jis tarah GST HST credit milda hai ga na, ohi GST HST credit nu rename kita ja reha hai ga, te us benefit nu increase kita ja reha hai ga. So jira pehla top up hai ga June 5 nu, oho for a family of four, it depends on your income. So GST income de hasab de naal milda hai ga ya, right? So a family of four could get up to $1,890. A single person could get over $800, over $900, sorry, in their in this first year of 2026. Which June the payment ya, it depends on your income. It could be 200, it could be 300. It really depends on those factors. So that's why it's hard. But I can give you an average and up to number. Baki ਜਿੰਨੀ ਤੁਹਾਡੀ ਪੇਮੈਂਟ ਹੁਣ ਮਿਲਦੀ ਆ ਤੁਹਾਨੂੰ ਉਹਦਾ ਤੁਸੀਂ ਖੁਦ ਜਿਹਨੂੰ ਮਿਲਦੀ ਹੈਗੀ ਆ ਵੀ ਤੁਹਾਨੂੰ 50% ਵੱਧ ਮਿਲੂਗਾ ਪਹਿਲੀ ਪੇਮੈਂਟ ਦੇ ਵਿੱਚ, ਐਂਡ ਜਿਹੜੀਆਂ ਕੁਆਰਟਰਲੀ ਫਾਲੋ ਅਪ ਪੇਮੈਂਟਸ ਹੋਣਗੀਆਂ ਅਗਲੇ 25% ਵੱਧ ਮਿਲੂਗਾ।
0: ਸੋ ਇਟਸ ਨਾਟ ਇਨ ਲੰਪ ਸਮ, ਇਟ ਸ਼ੁਡ ਬੀ ਇਨ ਦੀ ਇਨਸਟਾਲਮੈਂਟਸ। ਸੋ ਇਹ ਬਸ ਕਲੀਅਰ ਹੋ ਗਿਆ ਸੀ, ਇਹ ਜ਼ਰੂਰੀ ਸੀ। ਅੱਛਾ, ਇੱਕ ਹੋਰ ਚੀਜ਼ ਹੈ ਜਿਹੜਾ ਸੇਲਸ ਟੈਕਸ ਨਵੇਂ ਘਰਾਂ ਵਾਸਤੇ ਜਿਹੜਾ ਹੈ ਉਹ ਜੋ ਹੈ ਬੜਾ ਰਿਲੀਫ ਦੇ ਰਹੇ, ਪਲੱਸ ਡਿਵੈਲਪਮੈਂਟ ਚਾਰਜਸ ਦੇ ਹਵਾਲੇ ਨਾਲ ਕਾਫੀ ਗੱਲ ਕੀਤੀ ਜਾ ਰਹੀ, ਉਹ ਘੱਟ ਕਰ ਰਹੇ, ਪ੍ਰੋਮਿਸ ਵੀ ਐਂਡ ਆਲਸੋ ਦ ਫੈਡਰਲ ਗਵਰਨਮੈਂਟ। ਕਿੰਨਾ ਫਰਕ ਕੋਈ ਹਾਊਸਿੰਗ ਮਾਰਕੀਟ ਜਿਸ ਤਰ੍ਹਾਂ ਡਿਕਲਾਈਨ ਤੇ ਹੈ, ਕੋਈ ਫਰਕ ਪਏਗਾ ਤੁਹਾਨੂੰ ਲੱਗਦਾ, ਸਟੇਬਲ ਹੋ ਜਾਏਗੀ ਇਹਨਾਂ ਐਕਸ਼ਨਸ ਦੇ ਨਾਲ?
1: Our hope is that housing be more affordable bane Canadians dilay, right?

0: that ਉਹ ਸਪਲਾਈ ਇਨਕਰੀਸ ਕਰ ਸਕਣ ਆਪਣੀ ਮਾਰਕੀਟ ਦੇ ਵਿੱਚ ਐਂਡ ਐਟ ਦ ਸੇਮ ਟਾਈਮ ਬਹੁਤ ਲੋਕ ਹੈਗੇ ਨੇ ਜੋ ਯੰਗ ਨੇ ਜਾਂ ਨਵੇਂ ਇਮੀਗ੍ਰੈਂਟਸ ਹੈਗੇ ਨੇ ਜੋ ਫਰਸਟ ਟਾਈਮ ਆਪਦਾ ਡ੍ਰੀਮ ਲੈ ਕੇ ਆਉਂਦੇ ਹੈਗੇ ਨੇ ਵੀ ਉਹ ਮਾਰਕੀਟ ਹੋਣਾ ਚਾਹੁੰਦੇ ਆ ਸੋ ਟੂ ਬੈਲੈਂਸ ਆਲ ਆਫ ਦੀਸ ਫੈਕਟਰਸ ਇਟ ਟੇਕਸ ਸਮ ਡੈਲੀਕੇਸੀ ਐਂਡ ਮੋਸਟ ਆਫ ਦੀਸ ਇਨਸੈਂਟਿਵਸ ਆਰ ਡਿਜ਼ਾਈਨ ਸੋ ਦੈਟ ਆਈਦਰ ਫਰਸਟ ਟਾਈਮ ਬਾਇਰਸ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੁਝ ਰਿਲੀਫ ਮਿਲ ਸਕੇ ਐਂਡ ਆਲਸੋ ਸਪਲਾਈ ਨੂੰ ਇਨਕਰੀਸ ਕਰਨ ਲਈ ਉਹਨਾਂ ਲਈ ਇਨਸੈਂਟਿਵ ਹੋਵੇ ਬਿਕਾਜ਼ ਦੇ ਡੋਂਟ ਸਟਾਰਟ ਅ ਨਿਊ ਪ੍ਰੋਜੈਕਟ ਇੰਟਿਲ ਦੇ ਹੈਵ buy in for the first project, right? So that has held up a lot of our building in this country. And so we need to make sure we get again so that we have supply. But you're right. We're going to have to wait and see. Be confidence vi consumer de vich ornale time de vich increase hunda hega. We're going to do many things to try to support people during this time. Kyuki ek global ਇੰਪੈਕਟ ਪੈ ਰਿਹਾ ਹੈਗਾ ਇਸ ਟਾਈਮ ਇਨ ਮੈਨੀ ਮੈਨੀ ਕੰਟਰੀਜ਼ ਅਰਾਊਂਡ ਦ
1: ਅੱਛਾ,
0: ਵਰਲਡ
1: ਇਸ ਹਵਾਲੇ ਨਾਲ ਕੁਝ ਕ੍ਰਿਟਿਸਿਜ਼ਮ ਵੀ ਆ ਰਿਹਾ ਹੈ ਕਿ ਇਸ ਦਾ ਜ਼ਿਆਦਾ ਫਾਇਦਾ ਸ਼ਾਇਦ ਬਿਲਡਰਸ ਨੂੰ ਹੋਏਗਾ, ਕਿਉਂਕਿ ਦੇ ਹੈਵ ਦ ਇਨਵੈਂਟੋਰੀ ਐਂਡ ਦੇ ਵਿਲ ਮੋਸਟ ਪ੍ਰੋਬਬਲੀ ਬਿਲਡ ਅ ਨਿਊ ਹੋਮਸ, ਅ ਲੋਟ ਆਫ ਨਿਊ ਹੋਮਸ, ਤਾਂ ਬਿਲਡਰ ਸ਼ਾਇਦ ਜ਼ਿਆਦਾ ਫਾਇਦਾ ਹਾਸਲ ਕਰ ਸਕੇ, ਆਮ ਆਦਮੀ ਦਾ ਸ਼ਾਇਦ ਉਹਨੂੰ ਜ਼ਿਆਦਾ ਫਾਇਦਾ ਨਾ ਹੋਵੇ।
0: ਵੈਲ ਵੀ ਵਾਂਟ ਟੂ ਮੇਕ ਸ਼ੋਰ ਵੀ ਜਿਹੜਾ ਫਰਸਟ ਟਾਈਮ ਹੋਮ ਬਾਇਰ ਉਹਨੂੰ ਵੀ ਇੱਕ ਬੈਨੀਫਿਟ ਹੋਵੇ ਜੋ ਇਨਵੈਸਟਰਸ ਨੇ ਵੀ ਆਰ ਨਾਟ ਸੋ ਕੰਸਰਨਡ ਅਬਾਊਟ ਦੋਜ਼ ਦੈਟ ਵਾਂਟ ਟੂ ਇਨਵੈਸਟ ਇਨ ਦਾ ਹਾਊਸਿੰਗ ਮਾਰਕੀਟ ਬਟ ਵੀ ਵਾਂਟ ਟੂ ਇਨਕਰੀਸ ਸਪਲਾਈ ਸੋ ਆਫ ਕੋਰਸ ਵੀ ਨੀਡ ਟੂ ਮੇਕ ਸ਼ੋਰ ਦੈਟ ਵੀ ਆਰ ਟਾਕਿੰਗ ਟੂ ਬਿਲਡਰਸ ਐਸ ਟੂ ਹਾਊ ਵੀ ਇਨਕਰੀਸ ਸਪਲਾਈ ਇੱਕ ਨਵੀਂ ਏਜੰਸੀ ਵੀ ਬਣਾਈ ਗਈ ਹੈਗੀ ਆ ਬਿਲਡ ਕੈਨੇਡਾ ਹੋਮਸ ਉਹਦੇ ਥਰੂ ਵੀ ਕਾਫੀ ਪ੍ਰੋਜੈਕਟਸ ਸ਼ੁਰੂ ਕੀਤੇ ਜਾ ਰਹੇ ਹੈਗੇ ਨੇ ਦੇਰ ਇਜ਼ ਮੈਨੀ ਗਰਾਊਂਡ ਬ੍ਰੇਕਿੰਗਸ ਦੈਟ ਆਰ ਹੈਪਨਿੰਗ ਇਨ ਡਿਫਰੈਂਟ ਸਿਟੀਜ਼ ਅਕ੍ਰੋਸ ਦ ਕੰਟਰੀ ਉਹਦੇ ਥਰੂ ਵੀ ਇਨਸੈਂਟਿਵਸ ਐਂਡ ਇਨਵੈਸਟਮੈਂਟ ਦਿੱਤੀ ਜਾ ਰਹੀ ਹੈਗੀ ਆ ਫੋਰ ਅਫੋਰਡੇਬਲ ਹਾਊਸਿੰਗ ਐਂਡ ਫੋਰ ਸਪੋਰਟਿਵ ਹਾਊਸਿੰਗ ਬਿਕਾਜ਼ ਵੀ ਨੀਡ ਟੂ ਬਿਲਡ ਦੋਜ਼ ਟਾਈਪਸ ਆਫ ਹੋਮਸ ਟੂ ਹੈਲਪ ਫੈਮਲੀਜ਼ ਦੈਟ ਆਰ ਇਨ ਨੀਡ ਸੋ ਵੀ ਆਰ ਲੁਕਿੰਗ ਐਟ ਦਿਸ ਫਰੋਮ ਮੈਨੀ ਡਿਫਰੈਂਟ ਐਂਗਲਸ
1: ਆਲਰਾਈਟ। ਅੱਛਾ, ਮੈਨੂੰ ਪਤਾ ਤੁਸੀਂ ਟਾਈਮ ਘੱਟ ਹੈ, ਤੁਸੀਂ ਜਾਣਾ, ਬਟ ਜਸਟ ਵਨ ਕੁਐਸਚਨ ਫੋਰ ਦ ਯੂ ਆਰ ਦੀ ਸੈਕਟਰੀ ਆਫ ਸਟੇਟ ਫੋਰ ਦੀ ਕੰਬੈਕਟ ਕ੍ਰਾਈਮਸ ਐਂਡ ਸਪੈਸ਼ਲੀ ਸਾਡੇ ਹੁਣ ਪੀਲ ਇਸ ਖਾਸ ਤੌਰ ਤੇ ਇਸ ਸਵਾਲ ਨਾਲ ਬਹੁਤ ਦੇਖਿਆ ਜਾਂਦਾ ਹੈ, ਜਿਸ ਤਰ੍ਹਾਂ ਦੀ ਗਨ ਵਾਇਲੈਂਸ ਹੈ, ਰੈਂਸਮ ਲੈ ਰਹੇ, ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਹੈ, ਡਰੱਗ ਬਹੁਤ ਜ਼ਿਆਦਾ ਹੈ, ਅਤੇ ਕਿਸ ਤਰ੍ਹਾਂ ਹੁਣ ਤੁਸੀਂ ਇਸ ਦੇ ਉੱਪਰ ਕੋਈ ਸਪੈਸ਼ਲ ਪਾਲਿਸੀ ਬਣ ਰਹੀ ਹੈ ਇਸ ਤੁਹਾਡੇ ਡਿਪਾਰਟਮੈਂਟ ਦੀ ਤਰਫੋਂ, ਤੁਹਾਡੀ ਮਿਨਿਸਟਰੀ ਤਰਫੋਂ? ਇੱਕ ਕੁਐਸਚਨ ਕਰ, ਫਿਰ ਤਫਸੀਲ ਨਾਲ ਗੱਲ ਕਰਾਂਗੇ, ਲੇਕਿਨ ਥੋੜ੍ਹਾ ਜਿਹਾ ਮੈਂ ਚਾਹੁੰਦਾ ਇਸ 'ਤੇ ਗੱਲ ਕਰ ਲਈਏ।
0: ਆਪਾਂ ਸੌਂਗੀ ਤੇ ਵੀ ਆਪਾਂ ਇੱਕ ਲੰਬਾ ਲੈਂਥੀ ਫੋਕਸ ਰੱਖ ਸਕਦੇ ਹੈਗੇ ਆ ਇਸ ਇਸ਼ੂ ਤੇ ਪਰ ਇਨ ਦ ਮੀਨ ਟਾਈਮ ਆਈ ਵਾਂਟ ਟੂ ਸੇ ਵੀ ਇੱਕ ਨਵੀਂ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਕ੍ਰੀਏਟ ਕੀਤੀ ਗਈ ਹੈਗੀ ਆ ਫੈਡਰਲ ਗਵਰਨਮੈਂਟ ਦੇ ਤਰਫ ਤੋਂ ਫਿਨਟਰੈਕ ਜੋ ਹੈਗਾ ਆ ਉਹਨੂੰ ਐਮਬੈਡ ਕੀਤਾ ਗਿਆ ਹੈਗਾ ਡਿਫਰੈਂਟ ਲੋਕਲ ਪੁਲਿਸ ਏਜੰਸੀਜ਼ ਦੇ ਵਿੱਚ ਜਸਟ ਰੀਸੈਂਟਲੀ ਕੁਝ ਦਿਨ ਪਹਿਲਾਂ ਨਿਊਜ਼ ਆਈ ਹੈਗੀ ਆ ਵੀ ਐਕਸਟ੍ਰੋਸ਼ਨ ਦੇ situation de vich vi fintrack ne kafi flags raise kite hege and they're tracing people through that we are providing new tools through our legislation so sat different name bill house de vich lang rahe hege ne kuch pass ho gaye kuch senate de vich ne process de through ja rahe hege ne and so there's a lot of work being done on crime and public safety and I'd love to come in and talk to you about that work in detail kyuki there's so much to talk about
1: ਸ਼ੋਰ, ਜ਼ਰੂਰ ਇਸ 'ਤੇ ਗੱਲ ਕਰਾਂਗੇ। ਹੋਪਫੁਲੀ ਹੁਣ ਤੁਹਾਡੀ ਮੈਜੋਰਟੀ ਗਵਰਨਮੈਂਟ ਹੈ ਐਂਡ ਹੋਪਫੁਲੀ ਨਵੇਂ ਲਾਜ਼ ਹੀ ਬਣਨਗੇ, ਉਸ 'ਤੇ ਇਨਫੋਰਸਮੈਂਟ ਵੀ ਹੋਏਗੀ ਇਨਸ਼ਾਅੱਲਾ। ਥੈਂਕ ਯੂ ਵੈਰੀ ਮੱਚ ਮੈਂਬਰ ਆਫ ਪਾਰਲੀਮੈਂਟ ਫਰੋਮ ਬਰੈਂਪਟਨ ਨਾਰਥ ਐਂਡ ਸੈਕਟਰੀ ਆਫ ਸਟੇਟ ਕੰਬੈਟਿੰਗ ਕ੍ਰਾਈਮ ਰੂਬੀ ਸੋਹਤਾ ਸਾਹਿਬਾ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ, ਬਹੁਤ ਸ਼ੁਕਰੀਆ ਤੁਹਾਡਾ। ਜਿਨ੍ਹਾਂ ਹਮਾਰੇ ਸਾਥ ਮੌਜੂਦ ਥੀ ਆਨਰੇਬਲ ਰੂਬੀ ਸੋਹਤਾ ਸਾਹਿਬਾ, ਸ਼ੀ ਇਜ਼ ਮੈਂਬਰ ਆਫ ਪਾਰਲੀਮੈਂਟ ਫਰੋਮ ਬਰੈਂਪਟਨ ਨਾਰਥ ਕੈਲੇਡਨ, ਸ਼ੀ ਇਜ਼ ਆਲਸੋ ਸੈਕਟਰੀ ਆਫ ਸਟੇਟ ਫਾਰ ਕੰਬੈਟਿੰਗ ਕ੍ਰਾਈਮ। ਅੱਜ ਤਫਸੀਲ ਸੇ ਬਾਤ ਇਸ ਹਵਾਲੇ ਸੇ ਜੋ ਉਨਕੀ ਆਪਣੀ ਮਿਨਿਸਟਰੀ ਹੈ ਜਿਸਕੇ ਵੋ ਸੈਕਟਰੀ ਆਫ ਸਟੇਟ ਹੈ, ਉਸ ਬਾਰੇ ਇਸ ਤਫਸੀਲ ਸੇ ਬਾਤ ਕਰੇਂਗੇ, ਲੇਕਿਨ ਹਾਊਸਿੰਗ ਕੇ ਹਵਾਲੇ ਸੇ ਥੋੜਾ ਸਾ ਟੱਚ ਬੇਸ ਕੀਆ। ਇਸਕੇ ਸਾਥ ਸਾਥ ਜੋ ਦੋ ਔਰ ਅਹਿਮ ਗਵਰਨਮੈਂਟ ਨੇ ਇਸ਼ੂਜ਼ ਦੀਏ ਹੈ, ਜਿਸਮੇ ਆਰਜ਼ੀ ਤੌਰ ਪੇ ਜੋ ਹੈ ਫੈਡਰਲ ਟੈਕਸ ਕੋ ਜੋ ਹੈ ਫਿਊਲ ਟੈਕਸ ਕੋ ਥੋੜਾ ਸਾ ਸਸਪੈਂਡ ਕੀਆ ਹੈ, ਇਸਕੇ ਇਲਾਵਾ ਆਜ 5 ਜੂਨ ਸੇ ਜੋ ਕੈਨੇਡਾ ਗਰੋਸਰੀ ਬੈਨੀਫਿਟਸ ਮਿਲਨੇ ਵਾਲੇ ਹੈ, ਉਸ ਹਵਾਲੇ ਸੇ ਇੱਕ ਆਮ ਸ਼ਹਿਰੀ ਪੇ ਕਿਆ ਫਾਇਦਾ ਉਸਕੋ ਹੋ ਸਕਤਾ, ਅਸਰ ਹੋ ਸਕਤਾ, ਲੌਂਗ ਟਰਮ ਕਿਤਨੇ ਤੱਕ ਇਹ ਜਾਏਂਗੇ ਜਾਂ ਸਿਰਫ ਸ਼ੋਰਟ ਟਰਮ ਹੈ, ਕਿਉਂਕਿ ਮਹਿੰਗਾਈ ਵੀ ਵੱਧਦੀ ਜਾ ਰਹੀ ਹੈ ਔਰ ਮਸਾਇਲ ਵੀ ਵੱਧਦੇ ਜਾ ਰਹੇ ਹੈ, ਔਰ ਇੰਟਰਨੈਸ਼ਨਲੀ ਹੈ, ਕੈਨੇਡਾ ਮੇਂ ਉਸ ਤਰ੍ਹਾਂ ਕੀ ਸੂਰਤ ਹਾਲ ਨਹੀਂ, ਲੇਕਿਨ ਬਹਰਹਾਲ ਕੈਨੇਡਾ ਮੁਤਾਸਿਰ ਜ਼ਰੂਰ ਹੋਇਆ ਹੈ ਔਰ ਆਇੰਦਾ ਆਉਣ ਵਾਲੇ ਦਿਨੋਂ ਮਹੀਨੋਂ ਸਾਲੋਂ ਮੇਂ ਸ਼ਾਇਦ ਇਸ ਸੇ ਜ਼ਿਆਦਾ ਇਸਕੇ ਉੱਪਰ ਅਸਰ ਪੜ ਸਕੇ, ਤੋ ਹਮ ਕੋਸ਼ਿਸ਼ ਕਰੇਂਗੇ ਕਿ ਅਗਲੇ ਇੰਟਰਵਿਊ ਮੇਂ ਇਨਸੇ ਤਫਸੀਲ ਸੇ ਬਾਤ ਕਰੇਂ। ਆਪਸੇ ਚਾਹੇਂਗੇ ਇਜਾਜ਼ਤ, ਦੁਆ ਮੇਂ ਰੱਖੇਗਾ ਯਾਦ, ਹੌਸਲਾ ਨਿਹਾਰਨਾ, ਬਲ ਹੌਸਲਾ ਵੀ ਕਹਾਂ ਇੱਕ ਚੀਜ਼, ਐਂਡ ਆਲਵੇਜ਼ ਫਾਲੋ ਯੂ ਹਾਰਟ, ਕਿਉਂਕਿ ਸਭ ਅੱਛੀ ਦੀ ਆਵਾਜ਼। ਸਟੂਡੀਓ ਇੰਜੀਨੀਅਰ ਤਲਾ ਭੱਟੀ, ਮੇਜ਼ਬਾਨ ਭੱਟੀ ਕੋ ਦੀਜੀਏ ਇਜਾਜ਼ਤ, ਅੱਲਾ ਹਾਫਿਜ਼ ਔਰ ਸਪੋਰਟ ਦੇਣਾ।